ਇਹੋ ਸ਼ੈਤਾਨਾਂ ਅਲੁਖਨ ਨੁਕਰਮ ਤਿਮਨ ਰਸਕਲਾਂਗੇ ਤਿਬਾ ਮੀਹੁਨ ਲਵਾ ਆਹਦਨ ਨੁਕਰਵ ਵੰਹਿਯੇ ਹਮਕਸ਼ਵਰੂੰ ਇਕਲੇ ਗਈ ਤਿਬਾ ਮੀਹੁਨ ਨੰਹੁਰੀ ਫਾਲ ਵਿਗਿੰਵਾ ਅਦਾਵਾ ਤਰੀਕੇ

0: miedo que viene, miedo que viene, miedo que viene, miedo que viene.
1: Assalamu alaikum. Med kine misal slag show tarda som genda va emme ha farata ka varang o fa ve dire ke de moni kas me de kine misal slag bulin a shoya ka ko fa tum badal ko linge to mire ge show ge sama masi ke qurani vi has kine ba ve na va ka da ka le ve to tibe fro mi han fishi gen show ge ba mi ge fursat me te hule fa ps me a me de ko me de sna not ko le ve na de argu me ge number tine tine ha tere sumen he me number ve sargu me na not ko ramun dana me de kine mi show e ki me de ki ge adi e ki ki kan kama gule ge ਵਾਹਕਦਾ ਖਾਲਾ ਖਿਆਲ ਬਦਲ ਕੁਲਾ ਮਸ਼ਰਾ ਕੁਲਾ ਅਦਮੀ ਕੇ ਤੁਰੁ ਮੀਦੋ ਹਾਸਿਲ ਕੁਰਵਨੀ ਕੀ ਹਾਵਰਕਤੋ ਮਾਦਮਾ ਤਿਆਰ ਵੀ ਕੀ ਹਾਵਰਕਤੋ ਮਿਖਾਲਾ ਕੰਕਮਾ ਮਸ਼ਵਰਾ ਕੁਲੁ ਮਹਰਗਮੇਂ ਕੁਰੀਕੇਂ ਦਾਸ਼ੋਏ ਮਿਰੇ ਸਮ ਮਸੀ ਕੇ ਕੁਰਾਨੀ ਵਿਹਸ ਕਿਨਾ ਬੇਫਰੁੰਗੇ ਤਜਰਬਾ ਕੋ ਅਰਗਮੇਂਗੇ ਸ਼ੋ ਕੁਰੀਆ ਕੇਂਦੇ ਵੇਤੋ ਆਵਾ ਕੁਲੁ ਵਾਲਵਾ ਅਰਗਮੇਂਗੇ ਨੰਬਰ ਤਿਨੇ ਤਿਨੇ ਹਤਰੇ ਸੁਮਿੰਗ ਹੈ ਨੰਬਰ ਕੀ ਅਰੰ ਹਿੱਕਿਆ ਮ੍ਰਿਤ ਲਾਵੇ ਕੁਨ ਸ਼ੋ ਫਸ਼ਾਨੀ